ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ 88.9 ਵਿਨ ਐਫ ਐਮ ਤੋਂ, ਅਤੇ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਬਦ ਨਾਲ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਲੋਕ ਮਹੱਲਾ ਤੀਸਰਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਕਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਟੈ ਪਓ ਸਭ ਕਿਛ ਜਾਣੇ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੇ ਪਾਣੇ ਵੀ ਚੱਲੇ ਤਾਂ ਦਰਗੇ ਪਾਵੇ ਮਾਣ ਨਾਨਕ ਜੇ ਨਾਮ ਨ ਚੇਤਨੀ ਤਿੰਨ ਤਿਗ ਪਹਿਨਣ ਤਿਗ ਖਾਣ ਮਹੱਲਾ ਤੀਸਰਾ ਹਰ ਗੁਣ ਤੋਟ ਨਾ ਆਵੇ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਗਾਵੇ ਨਾਨਕ ਗੁਰਮੁਖ ਹਰ ਗੁਣ ਰਵੇ ਗੁਣ ਮੈਂ ਰਹੇ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੇਦੀ ਭਗਤ ਕਰ ਹਰ ਪਾਠ ਲੱਗਾ ਅਧਕਾਈ ਬਹੁ ਬਹੁ ਬਿਦ ਪਾਤ ਕਰ ਕੋਈ ਬੂਝੇ ਬੂਝਣ ਹਾਰਾ ਅੰਤ ਵਿਵੇਕ ਕਰ ਸੋ ਬੂਝੇ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ ਭਾਵ ਹਿਤ ਚੁੱਕੇ ਚੁਕਾਏ ਸ਼ੇਖ ਇਸ ਮਨ ਨੂੰ ਇੱਕ ਟਿਕਾਣੇ ਤੇ ਲਿਆ ਵਿੰਗੀਆਂ ਟੇਡੀਆਂ ਗੱਲਾਂ ਛੱਡ ਕੇ ਸਤਿਗੁਰ ਦੇ ਸ਼ਬਦ ਨੂੰ ਸਮਝ ਹੇ ਸ਼ੇਖਾ ਜੋ ਸਭ ਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀ ਲੱਗ ਆਸਾ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪਰਾਉਣਾ ਸਮਝ ਜੇ ਤੂੰ ਸਤਿਗੁਰੂ ਦੇ ਪਾਣੇ ਵਿੱਚ ਚੱਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ ਹੇ ਨਾਨਕ ਜੇ ਮਨੁੱਖ ਨਾਮ ਨਹੀਂ ਸਮਝਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰਯੋਗ ਹੈ ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ ਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਜਣ ਲਈ ਮੁੱਲ ਕੀ ਹੈ ਪਰ ਹੇ ਨਾਨਕ ਗੁਰਮੁਖ ਜੁੜੇ ਹਰੀ ਦੇ ਗੁਣ ਗਾਉਂਦੇ ਰਹਿਣ ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਦੇ ਗੁਣ ਗਾਉਂਦੇ ਹਨ ਗੁਣਾਂ ਦੀ ਆਦਤ ਪੈ ਜਾਵੇ ਉਹ ਗੁਣਾਂ ਵਿੱਚ ਲੀਨ ਰਹਿੰਦੇ ਹਨ ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ ਜੋਗੀ ਬਣਦੀ ਹੈ ਇਸ ਚੋਲੀ ਨੂੰ ਬਹੁਤ ਤਰ੍ਹਾਂ ਬਹੁਤ ਕਿਸਮਾਂ ਕਈ ਵੰਨਗੀਆਂ ਦਾ ਹਰੀ ਨਾਮ ਪੱਟ ਲੱਗਾ ਹੋਇਆ ਹੈ ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰਕੇ ਕੋਈ ਵਿਰਲਾ ਸਮਝਣ ਵਾਲਾ ਹੀ ਸਮਝਦਾ ਹੈ ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰੀ ਆਪ ਸਮਝਾਵੇ ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਥਿਰ ਰਹਿਣ ਵਾਲਾ ਹਰੀ ਗੁਰੂ ਦੇ ਰਾਹੀਂ ਸਿਮਰਿਆ ਜਾ ਸਕਦਾ ਹੈ।

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: ਬਹੁਤ ਲੰਬੇ ਸਮੇਂ ਤੋਂ ਔਰਤਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੈ। ਹੁਣ ਬਿਹਤਰ ਕਰਨ ਦਾ ਸਮਾਂ ਹੈ। ਬਿਹਤਰ ਸਹਾਇਤਾ, ਵਧੇਰੇ ਸਪਸ਼ਟ ਜਾਣਕਾਰੀ ਅਤੇ ਵਧੇਰੇ ਆਸਾਨੀ ਨਾਲ ਉਪਲਬਧ ਦੇਖਭਾਲ। ਐਂਡੋਮੈਟਰੀਓਸਿਸ ਵਿੱਚ ਸਹਾਇਤਾ, IUD ਲਗਵਾਉਣ ਸਮੇਂ ਮੁਫਤ ਦਰਦ ਰਾਹਤ ਅਤੇ ਮੈਨੋਪੌਜ਼ ਦੌਰਾਨ ਸਹਾਇਤਾ। ਅਸੀਂ ਬਿਹਤਰ ਹੋ ਰਹੇ ਹਾਂ ਤਾਂ ਜੋ ਤੁਸੀਂ ਵੀ ਬਿਹਤਰ ਹੋ ਸਕੋ। womenshealth.vic.gov.au ਤੇ ਜਾ ਕੇ ਹੋਰ ਜਾਣੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਜਾਰੀ।
2: ਅੱਜ ਮੈਲਬਰਨ ਵਿੱਚ ਜ਼ਿਆਦਾਤਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਤੇ ਸ਼ਾਮ ਵਿੱਚ ਕੁਝ ਮੌਸਮ ਕਲੀਅਰ ਵੀ ਹੋ ਸਕਦਾ ਪਰ ਸਵੇਰ ਤੇ ਦੁਪਹਿਰ ਵਿੱਚ ਠੰਡਕ ਬਣੀ ਰਹੇਗੀ। ਟ੍ਰੈਫਿਕ ਦੇ ਵਿੱਚ ਅਪਡੇਟ ਹੈ ਕਿ ਡੈਂਡੀਨੋਂਗ ਵੱਲ ਪ੍ਰਿੰਸੈਸ ਹਾਈਵੇ ਤੇ ਇੱਕ ਗੰਭੀਰ ਕ੍ਰੈਸ਼ ਹੋਇਆ ਤੇ ਜਿਸ ਤੋਂ ਬਾਅਦ ਡਿਸਟਰਪਸ਼ਨ ਦੀ ਰਿਪੋਰਟ ਆ ਰਹੀ ਹੈ। ਜੇ ਤੁਸੀਂ ਉਸ ਪਾਸੇ ਟਰੈਵਲ ਕਰ ਰਹੇ ਹੋ ਤਾਂ ਐਕਸਟਰਾ ਟਾਈਮ ਰੱਖੋ ਤੇ ਓਫੀਸ਼ੀਅਲ ਟ੍ਰੈਫਿਕ ਅਪਡੇਟਸ ਨੂੰ ਜ਼ਰੂਰ ਫੋਲੋ ਕਰੋ। ਅੱਜ ਕੱਲ੍ਹ ਇੱਕ ਐਪ ਵੀ ਮਿਲ ਜਾਂਦੀ ਹੈ, ਉਸਨੂੰ ਆਪਣੇ ਤੁਸੀਂ ਫੋਨ 'ਤੇ ਡਾਊਨਲੋਡ ਕਰ ਸਕਦੇ ਹੋ ਅਤੇ ਘਰੋਂ ਜਦੋਂ ਨਿਕਲਣਾ ਟਾਈਮ ਥੋੜ੍ਹਾ ਐਕਸਟਰਾ ਲੈ ਕੇ ਨਿਕਲੋ ਤਾਂ ਕਿ ਤੁਸੀਂ ਜਿੱਥੇ ਵੀ ਪਹੁੰਚਣਾ ਲੇਟ ਨਾ ਹੋਵੋ ਅਤੇ ਜਾਂ ਫਿਰ ਤੁਸੀਂ ਜਲਦੀ ਕਰਨ ਦੇ ਮਸਲੇ ਦੇ ਵਿੱਚ ਤੁਸੀਂ ਓਵਰ ਸਪੀਡਿੰਗ ਨਾ ਕਰੋ ਅਤੇ ਫਾਈਨਾਂ ਤੋਂ ਬਚ ਸਕੋ। ਸੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਤਾਂ ਕਿ ਤੁਸੀਂ ਅਪਡੇਟਿਡ ਰਹੋ ਹਮੇਸ਼ਾ ਟ੍ਰੈਫਿਕ ਦੇ ਨਾਲ ਅਤੇ ਇਹਨਾਂ ਦੇਰੀ ਹੋਣ ਤੋਂ ਅਤੇ ਫਾਈਨ ਤੋਂ ਬਚ ਸਕੋ।

ਹਾਂਜੀ, ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਕੁਛ ਖਬਰਾਂ ਦੀ ਵੀ ਤੁਹਾਡੇ ਨਾਲ ਸਾਂਝ ਬਣਾ ਲੈਂਦੇ ਹਾਂ, ਕਿਉਂਕਿ ਆਸਟ੍ਰੇਲੀਆ ਵਿੱਚ ਫੈਡਰਲ ਬਜਟ 2026 ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਬਜਟ ਵਿੱਚ ਕੋਸਟ ਆਫ ਲਿਵਿੰਗ, ਹਾਊਸਿੰਗ, ਹੈਲਥ ਕੇਅਰ ਅਤੇ ਐਨਰਜੀ ਨੂੰ ਮੇਜਰ ਫੋਕਸ ਦੱਸਿਆ ਗਿਆ। ਜੇ ਫੈਡਰਲ ਬਜਟ ਦੀ ਗੱਲ ਕਰੀਏ ਤਾਂ ਖਾਸ ਤੌਰ 'ਤੇ ਉਹਦੇ ਵਿੱਚੋਂ ਜਿਹੜਾ CGT ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਜੇ ਤੁਸੀਂ ਹਾਲੇ ਤੱਕ ਆਪਣੇ ਅਕਾਊਂਟੈਂਟ ਦੇ ਨਾਲ ਗੱਲ ਨਹੀਂ ਕੀਤੀ ਤਾਂ ਕੋਈ ਵੀ ਤੁਸੀਂ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਜਾਂ ਕੋਈ ਵੀ ਖਰਚਾ ਕਲੇਮ ਤੋਂ ਕਰਨ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਨੂੰ ਜ਼ਰੂਰ ਕੰਸਲਟ ਕਰੋ। ਵਿਕਟੋਰੀਆ ਵਿੱਚ ਮਲਟੀਕਲਚਰਲ ਅਤੇ ਮਲਟੀਫੇਥ ਕਮਿਊਨਿਟੀਜ਼ ਲਈ 2026 ਅਤੇ 2027 ਬਜਟ ਵਿੱਚ 123.8 million ਤੋਂ ਵੱਧ ਸਪੋਰਟ ਦਾ ਐਲਾਨ ਕੀਤਾ ਗਿਆ। ਕਮਿਊਨਿਟੀ ਗਰੁੱਪਸ ਵਿੱਚ ਇੱਕ ਹੋਰ ਅਪਡੇਟ ਚੱਲ ਰਹੀ ਹੈ ਕਿ ਵਿਕਟੋਰੀਆ ਦੇ ਮਲਟੀਕਲਚਰਲ ਫੈਸਟੀਵਲਸ ਐਂਡ ਇਵੈਂਟਸ ਪ੍ਰੋਗਰਾਮਸ ਹੇਠ ਐਲੀਜੀਬਲ ਔਰਗਨਾਈਜੇਸ਼ਨਸ ਇਵੈਂਟਸ ਲਈ ਗ੍ਰਾਂਟਸ ਅਪਲਾਈ ਕਰ ਸਕਦੀਆਂ ਨੇ। ਸਮਾਲਰ ਕਮਿਊਨਿਟੀ ਇਵੈਂਟਸ ਲਈ 5,000 ਤੋਂ ਫੰਡਿੰਗ ਅਤੇ ਵੱਡੇ ਇਵੈਂਟਸ ਲਈ 50,000 ਤੱਕ ਦੀ ਰਿਪੋਰਟ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸੋ ਜੇ ਤੁਸੀਂ ਵੀ ਇਵੈਂਟਸ ਕਰਵਾਉਂਦੇ ਹੋ ਤਾਂ ਇਹਦੇ ਵਿੱਚ ਤੁਸੀਂ ਵੀ ਹੋਰ ਜਾਣਕਾਰੀ ਲੈ ਸਕਦੇ ਹੋ, ਪਤਾ ਕਰ ਸਕਦੇ ਹੋ। ਮਲਟੀਕਲਚਰਲ ਜਿਹੜੀ ਔਰਗਨਾਈਜੇਸ਼ਨ ਆ ਉਹਦੀ ਵੈਬਸਾਈਟ 'ਤੇ ਜਾ ਕੇ, ਅਤੇ ਜੇ ਇਹ ਤੁਸੀਂ ਗ੍ਰਾਂਟ ਲੈ ਸਕਦੇ ਹੋ ਆਪਣੇ ਇਵੈਂਟ ਵਾਸਤੇ ਤਾਂ ਅਪਲਾਈ ਜ਼ਰੂਰ ਕਰੋ।

ਹਾਂਜੀ ਵਾਪਸ ਆ ਗਿਆ ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ 88.9 ਵਿਨ ਐਫ ਐਮ ਤੋਂ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ ਤੇ ਹੁਣ ਚੱਲਦੇ ਹਾਂ ਪੰਜਾਬ ਵੱਲੇ ਪੰਜਾਬ ਵਿੱਚ ਫੂਡ ਅਤੇ ਡਰੱਗਸ ਐਡਮਿਨਿਸਟ੍ਰੇਸ਼ਨ ਨੇ ਫੂਡ ਐਡਲਟਰੇਸ਼ਨ ਰੋਕਣ ਲਈ ਸਟੇਟ ਵਾਈਡ ਡਰਾਈਵ ਦੌਰਾਨ ਪਨੀਰ ਦੇ 211 ਸੈਂਪਲਸ ਕਲੈਕਟ ਕੀਤੇ ਨੇ ਸੈਂਪਲਸ ਲੈਬ ਟੈਸਟਿੰਗ ਵੱਲ ਭੇਜੇ ਗਏ ਨੇ ਤੇ ਉਹਨਾਂ ਦੀ ਜਿਹੜੀ ਰਿਪੋਰਟ ਆਏਗੀ ਉਹ ਜਲਦੀ ਹੀ ਸਾਂਝੀ ਕੀਤੀ ਜਾਵੇਗੀ ਪੰਜਾਬ ਵਿੱਚ ਫਾਰਮ ਫਾਇਰ ਕੇਸਿਸ ਵਿੱਚ ਡੇਲੀ ਕਾਊਂਟ ਘਟਣ ਦੀ ਰਿਪੋਰਟ ਆ 21 ਮਈ ਤੱਕ ਇੱਕ ਦਿਨ ਵਿੱਚ 37 ਇੰਸੀਡੈਂਟਸ ਰਿਪੋਰਟ ਹੋਏ ਤੇ ਅਥਾਰਟੀਜ਼ ਵੱਲੋਂ ਐਫ ਆਈ ਆਰ ਦੀ ਪੈਨਲਟੀਜ਼ ਦੀ ਕਾਰਵਾਈ ਵੀ ਜਾਰੀ ਹੈ ਪੰਜਾਬ ਗਵਰਨਮੈਂਟ ਨੇ ਸਟੇਟ ਡੈਬਟ ਇਸ਼ੂ ਤੇ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਡਿਫੈਂਡ ਕੀਤੀ ਹੈ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਮੁਤਾਬਕ ਅਪ੍ਰੈਲ ਤੇ ਮਈ 2026 ਵਿੱਚ ਬੋਰੋਇੰਗ ਤੇ ਡੈਟ ਸਰਵਿਸਿੰਗ ਨੂੰ ਲੈ ਕੇ ਸਰਕਾਰ ਨੇ ਆਪਣਾ ਪੱਖ ਰੱਖਿਆ ਕਿਉਂਕਿ ਹੁਣ ਇਲੈਕਸ਼ਨ ਆਉਣ ਵਾਲੇ ਨੇ ਤੇ ਸਰਕਾਰਾਂ ਜਿਹੜੀਆਂ ਨੇ ਉਹ ਵੀ ਆਪਣੇ ਪੱਖ ਰੱਖ ਰਹੀਆਂ ਔਰ ਆਪਣੇ ਆਪ ਨੂੰ ਜਿਹੜਾ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰ ਰਹੀਆਂ ਲੋਕਾਂ ਤੋਂ ਕਲੀਨ ਚਿੱਟ ਮੰਗਣ ਦੀ ਕੋਸ਼ਿਸ਼ ਕਰ ਰਹੀਆਂ ਤੇ ਜਨਤਾ ਵੀ ਹੁਣ ਕਾਫੀ ਜ਼ਿਆਦਾ ਸਵਾਲ ਕਰ ਰਹੀ ਹੈ

ਅੱਜ ਦਾ ਹੈਲਥ ਟਿਪ, ਠੰਡ ਦਾ ਮੌਸਮ ਚੱਲ ਰਿਹਾ ਔਰ ਠੰਡ ਦੇ ਵਿੱਚ ਪਾਣੀ ਪੀਣਾ ਜਿਹੜਾ ਉਹ ਬਹੁਤ ਘੱਟ ਜਾਂਦਾ ਔਰ ਖਾਸ ਤੌਰ 'ਤੇ ਠੰਡਾ ਪਾਣੀ, ਪਰ ਬੋਡੀ ਨੂੰ ਹਾਈਡਰੇਸ਼ਨ ਦੀ ਲੋੜ ਤਾਂ ਹਮੇਸ਼ਾ ਹੀ ਰਹਿੰਦੀ ਹੈ। ਸੋ ਸਵੇਰੇ ਇੱਕ ਗਲਾਸ ਵਾਰਮ ਵਾਟਰ ਦਾ ਜ਼ਰੂਰ ਲੈਣਾ ਸ਼ੁਰੂ ਕਰੋ ਅਤੇ ਘਰ ਤੋਂ ਨਿਕਲਣ ਤੋਂ ਪਹਿਲਾਂ ਲਾਈਟ ਬ੍ਰੇਕਫਾਸਟ ਜ਼ਰੂਰ ਕਰੋ। ਮੈਂਟਲ ਹੈਲਥ ਲਈ ਸਵੇਰੇ 5 ਮਿੰਟ ਡੀਪ ਬ੍ਰੀਥਿੰਗ ਜਾਂ ਫਿਰ ਸਿਮਰਨ ਕਰਨ ਨਾਲ ਮਾਇੰਡ ਜਿਹੜਾ ਉਹ ਤੁਹਾਡਾ ਕਾਮ ਰਹਿੰਦਾ। ਦਿਨ ਬਿਜ਼ੀ ਹੋਵੇ ਪਰ ਆਪਣੇ ਆਪ ਲਈ 5 ਮਿੰਟ ਜ਼ਰੂਰ ਕੱਢੋ।

ਹਰ ਨਵੀਂ ਸਵੇਰ ਰੱਬ ਵੱਲੋਂ ਦਿੱਤਾ ਇੱਕ ਨਵਾਂ ਮੌਕਾ ਹੁੰਦਾ। ਤੇ ਕੱਲ੍ਹ ਦੀਆਂ ਚਿੰਤਾਵਾਂ ਨੂੰ ਛੱਡੋ ਅਤੇ ਅੱਜ ਦਾ ਦਿਨ ਚੰਗੇ ਵਿਚਾਰਾਂ ਨਾਲ ਸ਼ੁਰੂ ਕਰੋ। ਅੱਜ ਦੀ ਇਹ ਇੱਕ ਪੋਜ਼ਿਟਿਵ ਜੀ ਕੋਟ ਅੱਜ ਸਵੇਰ ਦੀ ਸ਼ੁਰੂਆਤ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਇਸ ਤਰ੍ਹਾਂ ਹੀ ਕੀਤੀ ਹੋਵੇ ਕਿ ਅੱਜ ਦੀ ਸਵੇਰ ਨੂੰ ਰੱਬ ਵੱਲੋਂ ਦਿੱਤਾ ਇੱਕ ਮੌਕਾ ਮੰਨਿਆ ਹੋਵੇ ਅਤੇ ਕੱਲ੍ਹ ਦੀਆਂ ਚਿੰਤਾ ਜਿਹੜੀਆਂ ਉਹਨਾਂ ਨੂੰ ਛੱਡ ਦਿੱਤਾ ਹੋਵੇ ਅਤੇ ਅੱਜ ਦਾ ਦਿਨ ਇੱਕ ਕਿਸੇ ਚੰਗੇ ਵਿਚਾਰ ਨਾਲ ਸ਼ੁਰੂ ਕੀਤਾ ਹੋਵੇ। ਕਈ ਵਾਰੀ ਅਸੀਂ ਰਾਤ ਨੂੰ ਸੌਂਦੇ ਵੇਲੇ ਕੱਲ੍ਹ ਦੀਆਂ ਗੱਲਾਂ, ਕੱਲ੍ਹ ਦੀਆਂ ਵਰੀਜ਼, ਰਿਸਪੋਂਸੀਬਿਲਿਟੀਜ਼ ਅਤੇ ਜਾਂ ਫਿਰ ਜਿਹੜੇ ਅਨਫਿਨਿਸ਼ਡ ਕੰਮ ਆਪਣੇ ਮਨ ਵਿੱਚ ਲੈ ਕੇ ਅਸੀਂ ਬੈੱਡ 'ਤੇ ਚਲੇ ਜਾਂਦੇ ਹਾਂ, ਸੌਣ ਚਲੇ ਜਾਂਦੇ ਹਾਂ। ਪਰ ਜਦੋਂ ਸਵੇਰ ਹੁੰਦੀ ਆ ਤਾਂ ਫਿਰ ਇਹ ਇੱਕ ਸਿਰਫ ਨਵਾਂ ਦਿਨ ਨਹੀਂ ਹੁੰਦਾ, ਇਹ ਇੱਕ ਨਵੀਂ ਸ਼ੁਰੂਆਤ ਹੁੰਦੀ ਆ। ਹਰ ਸਵੇਰ ਸਾਨੂੰ ਇੱਕ ਚਾਂਸ ਦਿੰਦੀ ਆ ਕਿ ਅਸੀਂ ਆਪਣੇ ਵਿਚਾਰਾਂ ਨੂੰ ਰਿਫਰੈਸ਼ ਕਰੀਏ, ਆਪਣਾ ਐਟੀਚਿਊਡ ਜਿਹੜਾ ਉਹਨੂੰ ਪੋਜ਼ਿਟਿਵ ਬਣਾਈਏ ਅਤੇ ਆਪਣੀ ਐਨਰਜੀ ਨੂੰ ਚੰਗੇ ਕੰਮਾਂ ਵੱਲ ਲਾਈਏ। ਕੱਲ੍ਹ ਜੇ ਸਾਡੇ ਕੋਲੋਂ ਕੋਈ ਗਲਤੀ ਹੋਈ ਹੋਵੇ ਜਾਂ ਕੋਈ ਆਰਗੂਮੈਂਟ ਹੋਇਆ ਹੋਵੇ, ਕੋਈ ਪਲੈਨ ਫੇਲ ਹੋ ਗਿਆ ਹੋਵੇ, ਉਹ ਸਭ ਇੱਕ ਐਕਸਪੀਰੀਅੰਸ ਸੀ। ਪਰ ਅੱਜ ਦਾ ਦਿਨ ਸਾਡੇ ਹੱਥ ਵਿੱਚ ਆ, ਕੁਦਰਤ ਨੇ ਸਾਨੂੰ ਅੱਜ ਫਿਰ ਇੱਕ ਮੌਕਾ ਦਿੱਤਾ ਜੋ ਕੁਛ ਕੱਲ੍ਹ ਹੋ ਗਿਆ ਉਸ ਨੂੰ ਰਿਵਰਸ ਕਰਨ ਦਾ। ਜੇ ਅਸੀਂ ਕੋਈ ਕੰਮ ਅਨਫਿਨਿਸ਼ਡ ਛੱਡ ਦਿੱਤਾ ਸੀ ਅਤੇ ਉਹਨੂੰ ਅੱਜ ਮੌਕਾ ਮਿਲਿਆ ਕਿ ਅਸੀਂ ਅੱਜ ਫਿਰ ਕੰਮ ਉਹ ਕੰਪਲੀਟ ਕਰ ਲਈਏ। ਸਵੇਰੇ ਜੇ ਅਸੀਂ ਦਿਨ ਦੀ ਸ਼ੁਰੂਆਤ ਗ੍ਰੈਟੀਚਿਊਡ ਨਾਲ ਕਰੀਏ, ਰੱਬ ਦਾ ਸ਼ੁਕਰ ਕਰੀਏ, ਆਪਣੇ ਪਰਿਵਾਰ ਲਈ ਧੰਨਵਾਦ ਕਰੀਏ, ਜੋ ਕੁਛ ਸਾਡੇ ਕੋਲ ਹੈਗਾ ਉਹਦੇ ਵਾਸਤੇ ਅਸੀਂ ਸ਼ੁਕਰਾਨਾ ਕਰੀਏ, ਹੈਲਥ ਵਾਸਤੇ ਕਿ ਅੱਜ ਦੀ ਸਵੇਰ ਫਿਰ ਅਸੀਂ ਸਾਹ ਲੈ ਸਕੇ ਹਾਂ, ਉਹਦਾ ਸ਼ੁਕਰਾਨਾ ਕਰੀਏ ਅਤੇ ਪੂਰੇ ਦਿਨ ਦੀ ਐਨਰਜੀ ਜਿਹੜੀ ਆ ਉਹ ਬਦਲ ਜਾਵੇਗੀ। ਪੋਜ਼ਿਟਿਵ ਥਿੰਕਿੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਲਾਈਫ ਵਿੱਚ ਪ੍ਰੋਬਲਮਸ ਨਹੀਂ ਹਨ। ਪੋਜ਼ਿਟਿਵ ਥਿੰਕਿੰਗ ਦਾ ਮਤਲਬ ਇਹ ਹੁੰਦਾ ਕਿ ਪ੍ਰੋਬਲਮਸ ਦੇ ਬਾਵਜੂਦ ਵੀ ਅਸੀਂ ਹੋਪ ਨਹੀਂ ਛੱਡਦੇ, ਕਿਉਂਕਿ ਇਹ ਤਾਂ ਇੰਪੋਸੀਬਲ ਹੈ ਕਿ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਪ੍ਰੋਬਲਮਸ ਨਾ ਹੋਣ। ਕਿਸੇ ਦੀ ਜ਼ਿੰਦਗੀ ਵਿੱਚ ਵੱਡੀਆਂ ਪ੍ਰੋਬਲਮਸ ਅਤੇ ਕਿਸੇ ਦੀ ਜ਼ਿੰਦਗੀ ਵਿੱਚ ਛੋਟੀਆਂ ਪ੍ਰੋਬਲਮਸ। ਕਈ ਲੋਕ ਵੱਡੀ ਤੋਂ ਵੱਡੀ ਗੱਲ ਨੂੰ ਕਹਿ ਦਿੰਦੇ ਆ ਚਲੋ ਕੋਈ ਗੱਲ ਨਹੀਂ, ਅਤੇ ਕਈ ਲੋਕ ਛੋਟੀ ਤੋਂ ਛੋਟੀ ਗੱਲ ਨੂੰ ਜਿਹੜਾ ਉਹ ਬਹੁਤ ਵੱਡੀ ਬਣਾ ਲੈਂਦੇ ਆ। ਕਈ ਲੋਕ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਰਿਸ਼ਤਿਆਂ ਦੇ ਵਿੱਚ ਬਹੁਤ ਕੁਝ ਸਹਿ ਕੇ ਚੁੱਪ ਰਹਿੰਦੇ ਨੇ, ਅਤੇ ਕਈ ਤੁਰੇ ਤੁਰੇ ਜਾਂਦੇ ਰਸਤੇ ਦੇ ਵਿੱਚ ਲੜਾਈ ਛੇੜ ਲੈਂਦੇ ਨੇ। ਅੱਜ ਅਸੀਂ ਆਪਣੇ ਆਪ ਨਾਲ ਇੱਕ ਛੋਟਾ ਜਿਹਾ ਪ੍ਰੋਮਿਸ ਕਰੀਏ ਕਿ ਮੈਂ ਅੱਜ ਕਿਸੇ ਨਾਲ ਪਿਆਰ ਨਾਲ ਗੱਲ ਕਰਾਂਗਾ, ਮੈਂ ਅੱਜ ਅਨਨੈਸੈਸਰੀ ਸਟ੍ਰੈਸ ਨਹੀਂ ਲਵਾਂਗਾ, ਅਤੇ ਜਾਂ ਫਿਰ ਅੱਜ ਮੈਂ ਕਿਸੇ ਦੀ ਸਮਾਈਲ ਦਾ ਰੀਜ਼ਨ ਬਣ ਜਾਵਾਂਗਾ। ਕਿਉਂਕਿ ਦੋਸਤੋ, ਸਵੇਰ ਸਿਰਫ ਚਾਹ ਦੇ ਕੱਪ ਨਾਲ ਨਹੀਂ ਬਣਦੀ, ਸਵੇਰ ਬਣਦੀ ਹੈ ਸਾਡੇ ਥੋਟਸ ਨਾਲ, ਸਾਡੀ ਨੀਅਤ ਨਾਲ ਅਤੇ ਸਾਡੀ ਗ੍ਰੈਟੀਚਿਊਡ ਨਾਲ। ਹਰ ਸਵੇਰ ਕੁਦਰਤ ਇੱਕੋ ਜੀ ਚੜਾਉਂਦੀ ਆ, ਪਰ ਉਸ ਸਵੇਰ ਨੂੰ ਅਸੀਂ ਕਿਸ ਤਰ੍ਹਾਂ ਖਾਸ ਬਣਾਉਣਾ, ਕਿਸ ਤਰ੍ਹਾਂ ਪੋਜ਼ਿਟਿਵ ਬਣਾਉਣਾ, ਉਹ ਸਾਡੇ ਐਟੀਚਿਊਡ 'ਤੇ ਡਿਪੈਂਡ ਕਰਦਾ। ਜੇ ਅਸੀਂ ਸਵੇਰੇ ਉੱਠਦੇ ਹੀ ਟੌਕਸਿਕ ਗੱਲਾਂ ਅਸੀਂ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀਆਂ ਕਮੀਆਂ ਉਹਨਾਂ ਨੂੰ ਕਰੇਦਣਾ ਸ਼ੁਰੂ ਕਰ ਦੇਵਾਂਗੇ, ਉਹਦੇ ਵਿੱਚ ਜੋ ਕਮੀਆਂ ਉਹਨਾਂ ਨੂੰ ਚੇਤੇ ਕਰਨਾ ਸ਼ੁਰੂ ਕਰ ਦੇਵਾਂਗੇ, ਅਤੇ ਫਿਰ ਸਾਡਾ ਦਿਨ ਜਿਹੜਾ ਹੈ ਉਹ ਪੋਜ਼ਿਟਿਵ ਨਹੀਂ ਹੋਵੇਗਾ, ਖੁਸ਼ਹਾਲ ਨਹੀਂ ਹੋਵੇਗਾ, ਕਿਉਂਕਿ ਅਸੀਂ ਜਿਹੜੀ ਸ਼ੁਰੂਆਤ ਕੀਤੀ ਆ ਉਹੀ ਟੌਕਸਿਸਿਟੀ ਨਾਲ ਕੀਤੀ ਆ।
ਅਸੀਂ ਕਿਸੇ ਦਾ ਸ਼ੁਕਰਾਨਾ ਨਹੀਂ ਕੀਤਾ, ਅਸੀਂ ਕਿਸੇ ਦਾ ਭਲਾ ਕਰਨ ਬਾਰੇ ਨਹੀਂ ਸੋਚਿਆ, ਅਸੀਂ ਕਿਸੇ ਦਾ ਦਿਨ ਖੂਬਸੂਰਤ ਬਣਾਉਣ ਲਈ ਨਹੀਂ ਸੋਚਿਆ। ਕਿਸੇ ਦਾ ਦਿਨ ਖੂਬਸੂਰਤ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ, ਇਹਦੀਆਂ ਵੱਖਰੀਆਂ ਵੱਖਰੀਆਂ ਸੋਚ ਹੋ ਸਕਦੀ ਆ। ਅਤੇ ਇਸ ਸੋਚ ਨੂੰ ਜੇ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਵਟਸਐਪ ਦੇ ਉੱਪਰ 0434-233-971 ਦੇ ਉੱਤੇ, ਕਿ ਤੁਸੀਂ ਕਿਸ ਤਰ੍ਹਾਂ ਕਿਸੇ ਦਾ ਦਿਨ ਖੂਬਸੂਰਤ ਬਣਾ ਸਕਦੇ ਹੋ। ਅਤੇ ਕਿਸੇ ਦਾ ਦਿਨ ਜੇ ਖੂਬਸੂਰਤ ਬਣਾਵਾਂਗੇ ਤਾਂ ਉਹਦੇ ਨਾਲ ਸਾਡਾ ਆਪਣਾ ਵੀ ਫਾਇਦਾ ਹੋਵੇਗਾ, ਕਿਉਂਕਿ ਜਦੋਂ ਅਸੀਂ ਦੂਸਰੇ ਨੂੰ ਆਪਣੇ ਕਰਕੇ ਖੁਸ਼ ਹੁੰਦਾ ਵੇਖਾਂਗੇ ਤਾਂ ਜੋ ਖੁਸ਼ੀ ਸਾਨੂੰ ਮਿਲਣੀ ਆ ਉਹਦਾ ਤਾਂ ਕੋਈ ਮੁੱਲ ਹੀ ਨਹੀਂ। ਅਤੇ ਫਿਰ ਸਵੇਰ ਦੀਆਂ ਛੋਟੀਆਂ ਛੋਟੀਆਂ ਹੈਬਿਟਸ ਜੋ ਪੂਰਾ ਦਿਨ ਬਦਲ ਸਕਦੀਆਂ, ਉਹਦੇ ਬਾਰੇ ਵੀ ਆਪਾਂ ਗੱਲ ਜ਼ਰੂਰ ਕਰਦੇ ਹਾਂ। ਬਹੁਤ ਹੀ ਸਿੰਪਲ ਅਤੇ ਪਾਵਰਫੁੱਲ ਸਾਡੀ ਮੋਰਨਿੰਗ ਰੂਟੀਨ। ਅਸੀਂ ਅਕਸਰ ਕਹਿੰਦੇ ਹਾਂ ਕਿ ਸਾਰਾ ਦਿਨ ਬਿਜ਼ੀ ਰਿਹਾ, ਮੂਡ ਠੀਕ ਨਹੀਂ ਸੀ, ਸਟ੍ਰੈਸ ਬਹੁਤ ਜ਼ਿਆਦਾ ਸੀ, ਪਰ ਕਈ ਵਾਰ ਸਾਡੇ ਦਿਨ ਦੀ ਡਾਇਰੈਕਸ਼ਨ ਸਵੇਰ ਦੇ ਪਹਿਲੇ 30 ਮਿੰਟ ਸੀ ਸੈੱਟ ਕਰ ਦਿੰਦੇ ਨੇ। ਸਭ ਤੋਂ ਪਹਿਲੀ ਹੈਬਿਟ, ਸਵੇਰੇ ਉੱਠਦੇ ਹੀ ਫੋਨ ਨਾ ਚੁੱਕਣਾ। ਜਦੋਂ ਅਸੀਂ ਅੱਖ ਖੁੱਲ੍ਹਦੇ ਹੀ ਮੈਸੇਜਿਸ, ਸੋਸ਼ਲ ਮੀਡੀਆ ਅਤੇ ਜਾਂ ਫਿਰ ਨਿਊਜ਼ ਵੇਖਣ ਲੱਗ ਜਾਂਦੇ ਹਾਂ ਤਾਂ ਸਾਡਾ ਮਾਇੰਡ ਇੱਕਦਮ ਆਊਟਸਾਈਡ ਵਰਲਡ ਦੇ ਪ੍ਰੈਸ਼ਰ ਵਿੱਚ ਚਲਾ ਜਾਂਦਾ ਹੈ। ਉਹਦੇ ਨਾਲ ਸਾਡਾ ਮਨ ਜਿਹੜਾ ਆ ਉਹ ਜੁੜ ਜਾਂਦਾ ਹੈ। ਪਹਿਲੇ 10 ਮਿੰਟ, ਸਿਰਫ ਅਤੇ ਸਿਰਫ 10 ਮਿੰਟ ਆਪਣੇ ਲਈ ਅਸੀਂ ਜ਼ਰੂਰ ਰੱਖੀਏ। ਉੱਠਦਿਆਂ ਸਾਰ ਬੇਸ਼ੱਕ ਜਿਹੜਾ ਫੋਨ ਆ ਉਹ ਸਾਡੇ ਸਿਰਹਾਣੇ ਦੇ ਥੱਲੇ ਪਿਆ ਹੋਵੇ, ਪਰ ਉਹਨੂੰ ਇਗਨੋਰ ਕਰੀਏ। ਕਈਆਂ ਦੀ ਆਦਤ ਸੁਣਨ ਵੇਖਣ ਵਿੱਚ ਆਉਂਦੀ ਹੈ ਕਿ ਉੱਠਦੇ ਸਾਰ ਹੀ ਫੋਨ ਚੁੱਕ ਕੇ ਅਤੇ ਉਹਨਾਂ ਨੇ ਬਾਥਰੂਮ ਵਿੱਚ ਜਾਣਾ ਹੁੰਦਾ। ਇਹ ਗਲਤ ਆਦਤ ਆ, ਇਹਨੂੰ ਜਿੰਨੀ ਛੇਤੀ ਹੋ ਸਕੇ ਅਤੇ ਆਪਾਂ ਛੱਡ ਦਈਏ। ਦੂਜੀ ਆਦਤ, ਰੱਬ ਦਾ ਸ਼ੁਕਰ ਕਰਨਾ। ਸਿਮਰਨ ਹੋ ਸਕਦਾ, ਅਰਦਾਸ ਹੋ ਸਕਦੀ ਆ, ਅਤੇ ਜਾਂ ਸਿਰਫ ਇੱਕ ਛੋਟੀ ਜਿਹੀ ਲਾਈਨ, ਵਾਹਿਗੁਰੂ ਜੀ ਅੱਜ ਦਾ ਦਿਨ ਚੰਗਾ ਰੱਖਿਓ, ਕੱਲ੍ਹ ਦਾ ਦਿਨ ਬਹੁਤ ਵਧੀਆ ਲੰਘਿਆ, ਅੱਜ ਦਾ ਦਿਨ ਹੋਰ ਵੀ ਵਧੀਆ ਬਣਾਇਓ। ਇਹ ਇੱਕ ਛੋਟੀ ਜਿਹੀ ਗੱਲ ਮਨ ਨੂੰ ਕਾਮ ਕਰ ਦਿੰਦੀ ਹੈ। ਅਤੇ ਫਿਰ ਤੀਸਰੀ ਹੈਬਿਟ, ਪਾਣੀ ਪੀਣ ਦੀ, ਜਿਹਦੀ ਆਪਾਂ ਪਹਿਲੇ ਵੀ ਗੱਲ ਕੀਤੀ ਆ, ਕਿਉਂਕਿ ਖਾਸ ਤੌਰ 'ਤੇ ਮੈਲਬਨ ਦੇ ਵਿੱਚ ਠੰਡ ਜਿਹੜੀ ਆ ਉਹ ਹੁਣ ਵੱਧ ਰਹੀ ਹੈ ਅਤੇ ਪਾਣੀ ਪੀਣਾ ਜਿਹੜਾ ਉਹ ਸਾਡਾ ਘੱਟ ਰਿਹਾ। ਬਹੁਤ ਲੋਕ ਸਵੇਰੇ ਚਾਹ ਦੇ ਨਾਲ ਦਿਨ ਸ਼ੁਰੂ ਕਰਦੇ ਨੇ, ਜੋ ਠੀਕ ਆ, ਪਰ ਚਾਹ ਤੋਂ ਪਹਿਲਾਂ ਇੱਕ ਗਲਾਸ ਵਾਰਮ ਵਾਟਰ, ਉਹ ਇਹ ਬੋਡੀ ਲਈ ਬਹੁਤ ਹੀ ਵਧੀਆ ਹੁੰਦਾ। ਕੋਸ਼ਿਸ਼ ਕਰੋ ਕਿ ਸਵੇਰੇ ਵਾਰਮ ਵਾਟਰ ਪੀ ਕੇ ਥੋੜ੍ਹੀ ਜਿਹੀ ਬ੍ਰੇਕ ਦੇ ਕੇ ਅਤੇ ਫਿਰ ਚਾਹ ਪੀਓ। ਅਤੇ ਚੌਥੀ ਹੈਬਿਟ, ਥੋੜ੍ਹੀ ਮੂਵਮੈਂਟ। ਹਰ ਕਿਸੇ ਕੋਲ ਜਿਮ ਦਾ ਟਾਈਮ ਨਹੀਂ ਹੁੰਦਾ, ਪਰ 5 ਤੋਂ 10 ਮਿੰਟ ਸਟ੍ਰੈਚਿੰਗ ਕਰ ਲਓ, ਵਾਕ 'ਤੇ ਚਲੇ ਜਾਓ ਜਾਂ ਫਿਰ ਡੀਪ ਬਰੀਥਿੰਗ ਕਰ ਲਓ, ਇਹ ਵੀ ਸਾਡੀ ਬੋਡੀ ਨੂੰ ਐਕਟਿਵ ਕਰ ਦਿੰਦੇ ਨੇ। ਅਤੇ ਪੰਜਵੀਂ ਹੈਬਿਟ ਦੀ ਜੇ ਗੱਲ ਕਰੀਏ ਤਾਂ ਦਿਨ ਦਾ ਇੱਕ ਇੰਟੈਂਸ਼ਨ ਸੈੱਟ ਕਰਨਾ, ਜਿਵੇਂ ਕਿ ਅੱਜ ਮੈਂ ਕੰਮ ਰਹਿਣਾ। ਬਹੁਤਿਆਂ ਕੋਲੋਂ ਰਿਹਾ ਨਹੀਂ ਜਾਂਦਾ ਕਿ ਜਦੋਂ ਜਿਸ ਤਰ੍ਹਾਂ ਦਾ ਸਿਚੁਏਸ਼ਨ ਹੁੰਦੀ ਆ ਉਸੇ ਵੇਲੇ ਉਹ ਟਵਿਸਟ ਕਰ ਜਾਂਦੇ ਨੇ, ਅਤੇ ਜਾਂ ਫਿਰ ਅੱਜ ਮੈਂ ਆਪਣਾ ਕੰਮ ਫੋਕਸ ਨਾਲ ਕਰਨਾ, ਕਿ ਮੈਂ ਆਪਣੇ ਜਿਹੜਾ ਮਾਇੰਡ ਆ ਉਹ ਬਿਲਕੁਲ ਉਹਨੂੰ ਕੰਮ ਦੇ ਉੱਤੇ, ਕੋਈ ਵੀ ਕੰਮ ਹੋਵੇ, ਬੇਸ਼ੱਕ ਘਰ ਦਾ ਕੰਮ ਹੋਵੇ ਜਾਂ ਫਿਰ ਸਾਡੀ ਜੋਬ ਹੋਵੇ, ਉਹਦੇ 'ਤੇ ਮੈਂ ਆਪਣਾ ਫੋਕਸ ਬਣਾ ਕੇ ਰੱਖਣਾ। ਅਤੇ ਜਾਂ ਫਿਰ ਅੱਜ ਮੈਂ ਫੈਮਿਲੀ ਨਾਲ ਪਿਆਰ ਨਾਲ ਗੱਲ ਕਰਨੀ ਹੈ, ਜਿਨ੍ਹਾਂ ਨੂੰ ਹਮੇਸ਼ਾ ਹੀ ਗੁੱਸਾ ਚੜਿਆ ਰਹਿੰਦਾ ਹੈ ਕਿ ਕੋਈ ਵੀ ਗੱਲ ਕਰਨੀ ਹੈ ਉਹਨਾਂ ਨੇ ਡਾਂਟ ਕੇ, ਖਾਸ ਕਰਕੇ ਬੱਚਿਆਂ ਵਾਸਤੇ ਕਿ ਉਹ ਅਸੀਂ ਪੇਰੈਂਟਸ ਬਣ ਗਏ ਹਾਂ ਅਤੇ ਬੱਚਿਆਂ ਨੂੰ ਅਸੀਂ ਗੱਲ ਜਿਹੜੀ ਆ ਉਹ ਡਾਂਟ ਕੇ ਕਰਨੀ ਆ। ਨਹੀਂ ਨਹੀਂ, ਫੈਮਿਲੀ ਦੇ ਨਾਲ ਵੀ ਅਸੀਂ ਪਿਆਰ ਨਾਲ ਗੱਲ ਕਰਨੀ ਹੁੰਦੀ ਹੈ, ਜਿਸ ਤਰ੍ਹਾਂ ਕਿ ਅਸੀਂ ਬਾਹਰ ਲੋਕਾਂ ਦੇ ਨਾਲ ਕਰਦੇ ਹਾਂ। ਸੋ ਇਹ ਸਮਾਲ ਇੰਟੈਂਸ਼ਨਸ ਸਾਨੂੰ ਦਿਨ ਵਿੱਚ ਗਾਈਡ ਕਰ ਸਕਦੀਆਂ ਨੇ, ਅਤੇ ਜੇ ਅਸੀਂ ਇਹਨਾਂ ਨੂੰ ਫਿਰ ਇੱਕ ਦਿਨ ਪ੍ਰੈਕਟਿਸ ਕਰੀਏ, ਪੰਜਾਂ ਵਿੱਚੋਂ ਇੱਕ ਦਿਨ ਇੱਕ ਨੂੰ ਕਰ ਲਈਏ, ਫਿਰ ਦੂਸਰੇ ਨੂੰ ਦਿਨ ਦੂਸਰੇ ਨੂੰ ਕਰ ਲਈਏ, ਅਤੇ ਹੌਲੀ ਹੌਲੀ ਫਿਰ ਇਹ ਸਾਡੀ ਆਦਤ ਬਣ ਜਾਵੇਗੀ। ਅਤੇ ਫਿਰ ਤੁਹਾਡੀ ਸਵੇਰ ਦੀ ਸਭ ਤੋਂ ਵਧੀਆ ਹੈਬਿਟ ਤੁਹਾਨੂੰ ਲੱਗਦਾ ਕਿ ਕਿਹੜੀ ਆ,
ਤੁਸੀਂ ਉਹਦੀ ਵੀ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਨੰਬਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਬਟ ਦੁਬਾਰਾ ਫਿਰ ਦੱਸ ਦਿੰਦੇ ਹਾਂ ਕਿ ਜਿਨ੍ਹਾਂ ਨੇ ਨੋਟ ਨਹੀਂ ਕੀਤਾ 0434233971 ਦੇ ਉੱਪਰ ਤੁਸੀਂ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ ਆਪਣੀ ਹੈਬਿਟ ਦੱਸਣ ਬਾਰੇ, ਅਤੇ ਜਾਂ ਫਿਰ ਤੁਹਾਨੂੰ ਜਿਹੜੀ ਕੋਈ ਗੱਲ ਨਹੀਂ ਚੰਗੀ ਲੱਗੀ ਉਹਦੇ ਬਾਰੇ ਵੀ ਦੱਸ ਦਿਓ, ਜਾਂ ਤੁਸੀਂ ਇਹਨਾਂ ਹੈਬਿਟਸ ਵਿੱਚੋਂ ਆਲਰੇਡੀ ਜੋ ਕਰ ਰਹੇ ਹੋ ਉਹ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਕਿਸੇ ਦਾ ਦਿਨ ਅੱਜ ਕਿਸ ਤਰ੍ਹਾਂ ਖੂਬਸੂਰਤ ਬਣਾਉਣਾ ਹੈ ਉਹਦੀ ਸਾਂਝ ਵੀ ਤੁਸੀਂ ਇਸੇ ਨੰਬਰ ਦੇ ਉੱਪਰ ਪਾ ਸਕਦੇ ਹੋ 0434233971 ਦੇ ਉੱਤੇ।

ਪੰਜਾਬੀ ਲਵਰਸ ਅਤੇ ਫੈਸਟੀਵਲ ਲਵਰਸ ਵਾਸਤੇ ਅਪਡੇਟ ਹੈਗੀ ਹੈ ਜੀ ਕਿ ਰਣਜੀਤ ਬਾਵਾ ਦਾ ਸ਼ੋਅ ਹੋਣ ਜਾ ਰਿਹਾ ਲਾਈਵ ਇਨ ਮੈਲਬਰਨ ਸੈਟਰਡੇ 30 ਮਈ ਨੂੰ ਪਲੈਨਰੀ ਮੈਲਬਰਨ ਕਨਵੈਨਸ਼ਨ ਐਂਡ ਐਗਜੀਬਿਸ਼ਨ ਸੈਂਟਰ ਅਤੇ ਜੇ ਹਾਲੇ ਤੱਕ ਤੁਸੀਂ ਟਿਕਟਸ ਬੁੱਕ ਨਹੀਂ ਕਰਵਾਈਆਂ ਤਾਂ ਜ਼ਰੂਰ ਬੁੱਕ ਕਰਵਾ ਲਓ ਅਤੇ ਈਦ ਫੈਸਟੀਵਲ ਮਨ ਪਸੰਦੀਦਾ ਪ੍ਰੋਗਰਾਮ ਤੁਹਾਡਾ ਜਿੱਥੇ ਬਹੁਤ ਸਾਰੇ ਸਟੋਲਸ ਵੇਖਣ ਨੂੰ ਮਿਲਦੇ ਨੇ ਔਰ ਮਿਊਜ਼ਿਕ ਤੁਸੀਂ ਇੰਜੋਏ ਕਰ ਸਕਦੇ ਹੋ ਅਤੇ ਨੈਟਵਰਕਿੰਗ ਵੀ ਕਰ ਸਕਦੇ ਹੋ ਇਹ ਪ੍ਰੋਗਰਾਮ ਹੋਣ ਜਾ ਰਿਹਾ ਜੀ ਈਦ ਫੈਸਟੀਵਲ ਇਨ ਦਾ ਵੈਸਟ ਯੂਨਿਟੀ ਇਨ ਡਾਇਵਰਸਿਟੀ 6 ਜੂਨ ਅਤੇ 7 ਜੂਨ ਦੋ ਦਿਨ ਹੋਵੇਗਾ ਇਹ ਫੈਸਟੀਵਲ ਮੋਸਟਲੀ ਜਿਹੜੇ ਫੈਸਟੀਵਲਸ ਹੁੰਦੇ ਨੇ ਉਹ ਇੱਕ ਦਿਨ ਹੀ ਹੁੰਦੇ ਨੇ ਬਟ ਇਸ ਫੈਸਟੀਵਲ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਦੋ ਦਿਨ ਵੀ ਜਾਂ ਫਿਰ ਜਿਹੜੇ ਸੈਟਰਡੇ ਨਹੀਂ ਜਾ ਸਕਦੇ ਉਹ ਸੰਡੇ ਜਾ ਸਕਦੇ ਨੇ ਅਤੇ ਜਿਹੜੇ ਸੰਡੇ ਆਪਣੇ ਘਰ ਬਿਤਾਉਣਾ ਚਾਹੁੰਦੇ ਨੇ ਉਹ ਸੈਟਰਡੇ ਜਾ ਸਕਦੇ ਨੇ ਸੋ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ ਉਹ ਹੈਗਾ ਜੀ 6 ਜੂਨ ਅਤੇ 7 ਜੂਨ ਨੂੰ 11 ਵਜੇ ਤੋਂ ਲੈ ਕੇ 7 ਵਜੇ ਤੱਕ ਅਤੇ ਵੈਨਿਊ ਹੈਗਾ ਪੈਨਰੋਜ਼ ਪਲੇਸ 42 ਵਿਕਫਰਡ ਰੋਡ ਟਾਰਨੈਟ 'ਤੇ ਅਤੇ ਇਹਦੀ ਜਿਹੜੀ ਐਂਟਰੀ ਹੈਗੀ ਹੈ ਉਹ ਮੈਨੂੰ ਲੱਗਦਾ ਕਿ ਫ੍ਰੀ ਹੈਗੀ ਹੈ ਕਿਉਂਕਿ ਹਾਂਜੀ ਐਂਟਰੀ ਫ੍ਰੀ ਹੈ ਔਰ ਜਿਹੜੀਆਂ ਹਾਈਲਾਈਟਸ ਨੇ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਬੱਚਿਆਂ ਵਾਸਤੇ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਫ੍ਰੀ ਕੰਪੀਟੀਸ਼ਨ ਅਤੇ ਪ੍ਰਾਈਜ਼ ਨੇ ਸਪੋਰਟਸ ਪੇਂਟਿੰਗ ਕਲਰਿੰਗ ਆਰਟਸ ਐਂਡ ਕਰਾਫਟਸ ਐਂਡ ਕੈਲੀਗ੍ਰਾਫੀ ਇਹ ਜਿਹੜੇ ਬੱਚਿਆਂ ਵਾਸਤੇ ਉਹਨਾਂ ਨੇ ਹਾਈਲਾਈਟਸ ਰੱਖੀਆਂ ਐਕਟੀਵਿਟੀਜ਼ ਬੱਚਿਆਂ ਵਾਸਤੇ ਬਾਕੀ ਅਮਿਊਜ਼ਮੈਂਟ ਰਾਈਡਸ ਹੋਣਗੀਆਂ ਅਤੇ ਜਿਹੜੇ ਸਟੋਲਸ ਨੇ ਉਹ ਹੋਣਗੇ ਸ਼ੋਪਿੰਗ ਤੁਸੀਂ ਕਰ ਸਕਦੇ ਹੋ ਫੂਡ ਸਟੋਲਸ ਹੋਣਗੇ ਪੋਨੀ ਅਤੇ ਕੈਮਲ ਰਾਈਡਸ ਵੀ ਹੋਣਗੀਆਂ ਬੱਚਿਆਂ ਵਾਸਤੇ ਅਤੇ ਐਡਲਟਸ ਵਾਸਤੇ ਅਤੇ ਉੱਥੇ ਮਿਊਜ਼ਿਕ ਵੀ ਹੋਵੇਗਾ ਅਤੇ ਜੇ ਕਿਸੇ ਨੇ ਆਪਣੇ ਬੱਚੇ ਨੂੰ ਰਜਿਸਟਰ ਕਰਵਾਉਣਾ ਹੈ ਇਹਨਾਂ ਕੰਪੀਟੀਸ਼ਨਸ ਵਾਸਤੇ ਜਾਂ ਤੁਸੀਂ ਹੋਰ ਕੋਈ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ 04334117555 ਦੇ ਉੱਪਰ ਨੰਬਰ ਮੈਂ ਫਿਰ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ 04334117555 ਅਤੇ ਇਵੈਂਟ ਹੈਗਾ ਜੀ ਈਦ ਫੈਸਟ ਇਨ ਦਾ ਵੈਸਟ ਸੋ ਜ਼ਰੂਰ ਇੰਜੋਏ ਕਰੋ ਜਾ ਕੇ 6 ਜੂਨ ਅਤੇ 7 ਜੂਨ ਹੁਣੇ ਤੁਸੀਂ ਨੋਟ ਕਰ ਲਓ ਅਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ 30 ਵੈਸਟੀਆਂ ਜਿਹੜੀਆਂ ਹੋਣ ਜਾ ਰਹੀਆਂ 20 ਜੂਨ ਨੂੰ ਟਿਕਟਸ ਜੇ ਹਾਲੇ ਤੱਕ ਤੁਸੀਂ ਨਹੀਂ ਬਾਏ ਕੀਤੀਆਂ ਪ੍ਰੀਮੀਅਰ ticketing.com ਤੇ ਜਾ ਕੇ ਤੁਸੀਂ ਟਿਕਟਸ ਬਾਏ ਕਰ ਸਕਦੇ ਹੋ ਜੇ ਸਪੋਂਸਰ ਨਹੀਂ ਕੀਤਾ ਤਾਂ ਸਪੋਂਸਰ ਵੀ ਕਰ ਸਕਦੇ ਹੋ ਜੇ ਸਟੋਲ ਬੁੱਕ ਨਹੀਂ ਕੀਤਾ ਤਾਂ ਸਟੋਲ ਵੀ ਬੁੱਕ ਕਰ ਸਕਦੇ ਹੋ ਅਤੇ ਨੰਬਰ ਜਿਹੜੇ ਨੇ ਉਹ ਤੁਹਾਨੂੰ 30 ਵੈਸਟੀਆਂ ਦੇ ਫੇਸਬੁੱਕ ਪੇਜ ਦੇ ਉੱਪਰ ਮਿਲ ਜਾਣਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਟੀਮ ਨੂੰ ਅਤੇ ਟਿਕਟ ਬੁੱਕ ਕਰਨੀ ਹੈ ਤਾਂ ਟਿਕਟ ਬੁੱਕ ਕਰ ਸਕਦੇ ਹੋ ਅਤੇ ਜੇ ਫਿਰ ਤੁਸੀਂ ਸਟੋਲ ਬੁੱਕ ਕਰਨਾ ਸਟੋਲ ਵੀ ਬੁੱਕ ਕਰ ਸਕਦੇ ਹੋ ਅਤੇ ਜੇ ਤੁਸੀਂ ਬ੍ਰੈਂਡਿੰਗ ਚਾਹੁੰਦੇ ਹੋ ਤੁਹਾਡਾ ਕੋਈ ਬਿਜ਼ਨਸ ਹੈ ਅਤੇ ਇਹਨੂੰ ਇਕੱਲੇ ਤੁਸੀਂ ਸਪੋਂਸਰਸ਼ਿਪ ਨਾ ਸਮਝਣਾ ਇਹ ਹੁੰਦੀ ਬ੍ਰੈਂਡਿੰਗ ਕਿ ਤੁਸੀਂ ਜੇ ਉਹਨਾਂ ਦੇ ਨਾਲ 30 ਵੈਸਤੀਆਂ ਦੇ ਨਾਲ ਆਪਣੀ ਬ੍ਰੈਂਡਿੰਗ ਕਰਨਾ ਚਾਹੁੰਦੇ ਹੋ ਕਿਉਂਕਿ 30 ਵੈਸਤੀਆਂ ਜਿਹੜੀਆਂ 16 ਸਾਲ ਤੋਂ ਵੈਰਬੀ ਦੇ ਵਿੱਚ ਹੋ ਰਹੀਆਂ ਇਟਸ ਅ ਬਿਗ ਬ੍ਰੈਂਡ ਅਤੇ ਉੱਥੇ ਤੁਸੀਂ ਆਪਣੀ ਨੈਟਵਰਕਿੰਗ ਵੀ ਕਰ ਸਕਦੇ ਹੋ ਅਤੇ ਆਪਣੇ ਬਿਜ਼ਨਸ ਦੀ ਬ੍ਰੈਂਡਿੰਗ ਵੀ ਕਰ ਸਕਦੇ ਹੋ ਸੋ ਇਹਦੇ ਵਾਸਤੇ ਵੀ ਤੁਹਾਨੂੰ 30 ਵੈਸਤੀਆਂ ਦੇ ਫੇਸਬੁੱਕ ਪੇਜ 'ਤੇ ਜਾਣਾ ਪਵੇਗਾ ਅਤੇ ਉੱਥੇ ਜਾ ਕੇ ਨੰਬਰਸ ਲੈ ਕੇ ਕੰਟੈਕਟ ਕਰ ਲਓ ਜਾਂ ਫਿਰ ਇਨਬੋਕਸ ਵੀ ਕਰ ਸਕਦੇ ਹੋ ਮੈਸੇਜਿਸ ਅਤੇ ਉਹ ਤੁਹਾਨੂੰ ਆਪਣੇ ਆਪ ਕੰਟੈਕਟ ਕਰ ਲੈਣਗੇ ਸੋ ਇਸ ਸਨ ਕੁਝ ਕਮਿਊਨਿਟੀ ਅਪਡੇਟਸ ਜੇ ਤੁਹਾਡੇ ਕੋਲ ਵੀ ਕੋਈ ਕਮਿਊਨਿਟੀ ਅਪਡੇਟਸ ਹੈਗੀਆਂ ਕੋਈ ਤੁਸੀਂ ਇਵੈਂਟ ਕਰਵਾ ਰਹੇ ਹੋ ਕੋਈ ਫੈਸਟੀਵਲ ਆ ਰਿਹਾ ਤਾਂ ਮੈਨੂੰ ਭੇਜ ਸਕਦੇ ਹੋ ਤੁਸੀਂ 04342339711 ਦੇ ਉੱਤੇ

ਹਾਂਜੀ ਵਾਪਸ ਆ ਗਏ ਹਾਂ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਜ਼ਰੂਰ ਕਰ ਰਹੇ ਹੋਵੋਗੇ। ਪ੍ਰੋਗਰਾਮ ਦੀ ਫੀਡਬੈਕ ਦੇਣ ਵਾਸਤੇ ਰੇਡੀਓ ਸਾਂਝੀ ਆਵਾਜ਼ ਮੈਲਬਰਨ ਫੇਸਬੁੱਕ ਪੇਜ ਲਾਈਕ ਕਰਕੇ ਤੁਸੀਂ ਸਾਨੂੰ ਇਨਬੋਕਸ ਕਰ ਸਕਦੇ ਹੋ ਮੈਸੇਜਸ, ਅਤੇ ਜਾਂ ਫਿਰ ਸ਼ਮਾ ਪੰਗੂ ਨੂੰ ਫੋਲੋ ਕਰਕੇ ਫੇਸਬੁੱਕ ਦੇ ਉੱਪਰ ਵੀ ਆਪਣਾ ਮੈਸੇਜ ਜਾਂ ਫੀਡਬੈਕ ਭੇਜ ਸਕਦੇ ਹੋ। ਅਤੇ ਅੱਜ ਗੱਲ ਕਰਦੇ ਹਾਂ ਕਿ ਕੋਕਰੋਚ ਜਨਤਾ ਪਾਰਟੀ ਕੀ ਆ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਵੱਲੋਂ ਨੌਜਵਾਨਾਂ ਅਤੇ ਕਾਕਰੋਚਾਂ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਮੁਹਿੰਮ ਕੋਕਰੋਚ ਜਨਤਾ ਪਾਰਟੀ ਕਾਫੀ ਚਰਚਾ ਵਿਚ ਹੈ। ਹਾਲਾਂਕਿ ਜਸਟਿਸ ਸੂਰਿਆਕਾਂਤ ਨੇ ਸ਼ਨਿਚਰਵਾਰ ਨੂੰ ਆਪਣੀਆਂ ਟਿੱਪਣੀਆਂ ਬਾਰੇ ਸਫਾਈ ਦਿੰਦਿਆਂ ਕਿਹਾ ਸੀ ਕਿ ਮੀਡੀਆ ਦੇ ਇਕ ਹਿੱਸੇ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗਲਤ ਢੰਗ ਵਿਚ ਪੇਸ਼ ਕੀਤਾ। ਜਸਟਿਸ ਸੂਰਿਆਕਾਂਤ ਦੇ ਬਿਆਨ ਤੋਂ ਬਾਅਦ ਇਕ ਵਿਅੰਗਾਤਮਕ ਸੋਸ਼ਲ ਮੀਡੀਆ ਮੁਹਿੰਮ ਕਾਫੀ ਚਰਚਾ ਵਿਚ ਆ ਗਈ। ਇਸ ਚਰਚਾ ਦਾ ਕੇਂਦਰ ਹੈ ਕਿ ਕੋਕਰੋਚ ਜਨਤਾ ਪਾਰਟੀ ਇੰਟਰਨੈਟ ਤੇ ਇਸ ਦਾ ਨਾਮ ਨਾਲ ਵੈਬਸਾਈਟ ਵੀ ਬਣ ਚੁੱਕੀ ਹੈ ਤੇ ਇੰਸਟਾਗ੍ਰਾਮ ਤੇ ਇਸ ਦੇ 40 ਲੱਖ ਤੋਂ ਵੱਧ ਫਾਲੋਅਰ ਵੀ ਹੋ ਚੁੱਕੇ ਨੇ। ਦੱਸਿਆ ਜਾ ਰਿਹਾ ਕਿ 2 ਲੱਖ ਤੋਂ ਵੱਧ ਲੋਕਾਂ ਨੇ ਵੈਬਸਾਈਟ ਤੇ ਇਸ ਦੀ ਮੈਂਬਰਸ਼ਿਪ ਲਈ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਈ ਹੈ। ਕੋਕਰੋਚ ਜਨਤਾ ਪਾਰਟੀ ਦੀ ਵੈਬਸਾਈਟ ਤੇ ਇਸ ਦਾ ਸੰਸਥਾਪਕ ਅਤੇ ਕਨਵੀਨਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦਾ ਨਾਮ ਅਭਿਜੀਤ ਦੀਪਕੇ ਵੀ ਦੱਸਿਆ ਗਿਆ। ਅਭਿਜੀਤ ਦੀਪਕੇ ਨਾਲ ਜਦੋਂ ਰਿਪੋਰਟਰ ਦੀ ਗੱਲ ਹੋਈ ਤੇ ਮਰਾਠੀ ਦੇ ਵਿਸਥਾਰ ਵਿਚ ਗੱਲਬਾਤ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਮੁਹਿੰਮ ਕਿਉਂ ਸ਼ੁਰੂ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਮੁਹਿੰਮ ਦਾ ਵਿਚਾਰ ਕਿੱਥੋਂ ਆਇਆ ਤਾਂ ਅਭਿਜੀਤ ਦੀਪਕੇ ਨੇ ਕਿਹਾ ਕਿ ਮੈਂ ਟਵਿੱਟਰ ਯਾਨੀ ਕਿ ਜਿਹੜਾ ਹੁਣ ਐਕਸ ਵੱਲੋਂ ਜਾਣਿਆ ਜਾਂਦਾ ਹੈ ਤੇ CJI ਦਾ ਬਿਆਨ ਦੇਖ ਰਿਹਾ ਸੀ ਜਿੱਥੇ ਉਹ ਪ੍ਰਣਾਲੀ ਦੀ ਆਲੋਚਨਾ ਕਰਨ ਅਤੇ ਆਪਣੀ ਰਾਏ ਦੇਣ ਵਾਲੇ ਦੇਸ਼ ਦੇ ਨੌਜਵਾਨਾਂ ਦੀ ਤੁਲਨਾ ਕੋਕਰੋਚਾਂ ਅਤੇ ਪਰਜੀਵੀਆਂ ਨਾਲ ਕਰ ਰਹੇ ਸਨ। ਮੈਨੂੰ ਇਹ ਬਹੁਤ ਵਿਅੰਗਾਤਮਕ ਲੱਗਿਆ ਕਿਉਂਕਿ CJI ਨੂੰ ਦੇਸ਼ ਦੇ ਸੰਵਿਧਾਨ ਦਾ ਰੱਖਿਅਕ ਮੰਨਿਆ ਜਾਂਦਾ ਹੈ, ਉਹੀ ਸੰਵਿਧਾਨ ਜੋ ਹਰ ਕਿਸੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ। ਹੁਣ ਅਜਿਹਾ ਵਿਅਕਤੀ ਜਿਸ ਦਾ ਕੰਮ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨਾ, ਉਹ ਨੌਜਵਾਨਾਂ ਦੀ ਤੁਲਨਾ ਕੋਕਰੋਚਾਂ ਅਤੇ ਪਰਜੀਵੀਆਂ ਨਾਲ ਕਿਵੇਂ ਕਰ ਸਕਦਾ ਹੈ। ਇਸ ਗੱਲ ਨੇ ਮੈਨੂੰ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਦਿੱਤਾ ਅਤੇ ਮੈਂ ਟਵਿੱਟਰ ਤੇ ਆਪਣੀ ਰਾਏ ਦਿੱਤੀ। ਮੈਂ ਪੁੱਛਿਆ ਕਿ ਜੇ ਸਾਰੇ ਕੋਕਰੋਚ ਇਕੱਠੇ ਹੋ ਜਾਣ ਤਾਂ ਕੀ ਹੋਵੇਗਾ। ਮੈਨੂੰ ਜੈਨਜੀ ਅਤੇ 25 ਸਾਲ ਤੱਕ 2 ਨੌਜਵਾਨਾਂ ਵੱਲੋਂ ਕਮਾਲ ਦੇ ਜਵਾਬ ਮਿਲੇ। ਉਹਨਾਂ ਕਿਹਾ ਕਿ ਸਾਨੂੰ ਇਕੱਠੇ ਆ ਕੇ ਇੱਕ ਮੰਚ ਬਣਾਉਣਾ ਚਾਹੀਦਾ ਹੈ। ਇੱਥੋਂ ਮੈਨੂੰ ਇਹ ਵਿਚਾਰ ਆਇਆ ਕਿ ਸਾਨੂੰ ਆਨਲਾਈਨ ਇੱਕ ਪੈਰੋਡੀ ਪਾਰਟੀ ਬਣਾਉਣੀ ਚਾਹੀਦੀ ਹੈ ਜਿਸ ਦਾ ਨਾਮ ਕੋਕਰੋਚ ਜਨਤਾ ਪਾਰਟੀ ਹੋਵੇ। ਜੇ ਤੁਸੀਂ ਸਾਨੂੰ ਕੋਕਰੋਚ ਕਹਿ ਰਹੇ ਹੋ ਤਾਂ ਠੀਕ ਹੈ, ਅਸੀਂ ਕੋਕਰੋਚ ਜਨਤਾ ਪਾਰਟੀ ਹੀ ਬਣਾਉਂਦੇ ਹਾਂ। ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੈਂ ਕੁਝ ਯੋਗਤਾਵਾਂ ਰੱਖੀਆਂ, ਜਿਵੇਂ ਕਿ ਤੁਹਾਨੂੰ ਆਲਸੀ ਹੋਣਾ ਚਾਹੀਦਾ ਹੈ ਜਿਵੇਂ CJI ਨੇ ਕਿਹਾ। ਤੁਸੀਂ ਬੇਰੁਜ਼ਗਾਰ ਹੋਣੇ ਚਾਹੀਦੇ ਹੋ ਅਤੇ ਹਮੇਸ਼ਾ ਆਨਲਾਈਨ ਰਹਿਣ ਵਾਲੇ ਵੀ ਜੀਵ ਹੋਣੇ ਚਾਹੀਦੇ ਹੋ। ਉਹਨਾਂ ਨੇ ਨੌਜਵਾਨਾਂ ਦੀ ਬੇਇੱਜ਼ਤੀ ਲਈ ਜਿਹੜੇ ਵੀ ਸ਼ਬਦ ਵਰਤੇ ਅਸੀਂ ਉਹਨਾਂ ਨੂੰ ਹੀ ਇਸ ਪਾਰਟੀ ਦੀ ਮੈਂਬਰਸ਼ਿਪ ਦੀ ਯੋਗਤਾ ਬਣਾ ਦਿੱਤਾ। ਕੁਝ ਹੀ ਘੰਟਿਆਂ ਵਿੱਚ ਇਸ ਨੇ ਚਮਤਕਾਰ ਕਰ ਦਿੱਤਾ ਅਤੇ ਹਰ ਕੋਈ ਇਸ ਤੇ ਪ੍ਰਕਿਰਿਆ ਦੇਣ ਅਤੇ ਰਜਿਸਟਰ ਕਰਨ ਲੱਗ ਪਿਆ। ਇਸ ਤੋਂ ਬਾਅਦ ਸਾਨੂੰ ਲੱਗਣ ਲੱਗਾ ਕਿ ਇਹ ਇੱਕ ਵੱਡਾ ਰੂਪ ਲੈ ਸਕਦਾ ਹੈ ਅਤੇ ਇਹ ਸਿਰਫ ਮਜ਼ਾਕ ਨਹੀਂ ਰਹਿ ਗਿਆ। ਲੋਕ ਪਹਿਲਾਂ ਹੀ ਨਿਰਾਸ਼ ਸਨ, ਇਸ ਲਈ ਅਸੀਂ ਇੱਕ ਵੈਬਸਾਈਟ ਬਣਾਈ ਅਤੇ ਪਾਰਟੀ ਦਾ ਐਲਾਨ ਪੱਤਰ ਤਿਆਰ ਕੀਤਾ। ਇੰਸਟਾਗ੍ਰਾਮ ਤੇ ਸਾਡੇ 2 ਮਿਲੀਅਨ ਫਾਲੋਅਰ ਹੋ ਗਏ ਹਨ, ਹੁਣ 4 ਮਿਲੀਅਨ ਤੋਂ ਵੱਧ ਹਨ ਅਤੇ 2 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਆਪ ਨੂੰ ਕੋਕਰੋਚ ਜਨਤਾ ਪਾਰਟੀ ਦੇ ਮੈਂਬਰ ਵੱਲੋਂ ਰਜਿਸਟਰ ਕੀਤਾ। ਭਾਰਤੀ ਰਾਜਨੀਤੀ ਵਿੱਚ ਕਾਫੀ ਸਮੇਂ ਬਾਅਦ ਇਹ ਇੱਕ ਹੈਰਾਨ ਕਰਨ ਵਾਲੀ ਘਟਨਾ ਹੈ। ਕਈ ਮਸ਼ਹੂਰ ਹਸਤੀਆਂ ਨੇ ਵੀ ਅਭਿਜੀਤ ਦੀਪਕੇ ਦੀ ਇਸ ਮੁਹਿੰਮ ਦਾ ਸਮਰਥਨ ਕੀਤਾ। ਇਸ ਬਾਰੇ ਅਭਿਜੀਤ ਕਹਿੰਦੇ ਨੇ ਕਿ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਕਿਹਾ ਕਿ ਉਹ ਇਸ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। TMC ਸੰਸਦ ਮੈਂਬਰ ਮਹੁਆ ਮੋਇਤਰਾ ਨੇ ਵੀ ਇਸ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਵੀ ਸਾਡਾ ਸਾਥ ਦਿੱਤਾ ਅਤੇ ਅੱਜ ਇਹ ਚਰਚਾ ਦਾ ਵਿਸ਼ਾ ਬਣ ਚੁੱਕਾ। ਨਾਲ ਹੀ ਇਹ ਦਿਨੋ ਦਿਨ ਵੱਧਦਾ ਜਾ ਰਿਹਾ। ਜਦੋਂ ਡਿਜੀਟਲ ਮਾਰਕੀਟਿੰਗ ਨਾਲ ਜੁੜੇ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਡਿਜੀਟਲ ਮੀਡੀਆ ਵਿੱਚ ਇੱਕ ਵੱਡੇ ਖਲਲ ਵਾਂਗ ਹੈ। ਸੋਸ਼ਲ ਮੀਡੀਆ ਤੇ 40 ਲੱਖ ਤੋਂ ਵੱਧ ਫਾਲੋਅਰ ਹੋਣ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ? ਇਸ ਸਵਾਲ ਦੇ ਜਵਾਬ ਵਿੱਚ ਅਭਿਜੀਤ ਨੇ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਇਹ ਸਭ ਮੈਂ ਹਾਸਲ ਕੀਤਾ,
ਇਹ ਸਭ ਲੋਕਾਂ ਦੇ ਇਕੱਠੇ ਆਉਣ ਨਾਲ ਹੋਇਆ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਹੜੀ ਗੱਲ ਉਹਨਾਂ ਨੂੰ ਇਕੱਠਾ ਲੈ ਕੇ ਆਈ ਹੈ। ਜੇ ਅੱਜ ਕੋਈ ਡਿਜੀਟਲ ਏਜੰਸੀ ਜਾਂ ਕੋਈ ਰਾਜਨੀਤਿਕ ਪਾਰਟੀ ਇਸ ਤਰ੍ਹਾਂ ਦੀ ਚੀਜ਼ ਕਰਦੀ ਤਾਂ ਵੀ ਉਸ ਨੂੰ ਇੰਨੀ ਤੇਜ਼ੀ ਨਾਲ ਇਹ ਕਾਮਯਾਬੀ ਨਾ ਮਿਲਦੀ, ਚਾਹੇ ਉਹ ਕਿੰਨਾ ਵੀ ਪੈਸਾ ਖਰਚ ਕਰਦੇ। ਕਰੋੜਾਂ ਰੁਪਏ ਖਰਚ ਕੇ ਵੀ ਅਜਿਹੀ ਪ੍ਰਤੀਕਿਰਿਆ ਨਹੀਂ ਮਿਲ ਸਕਦੀ ਸੀ। ਨੌਜਵਾਨਾਂ ਦੇ ਅੰਦਰ ਕਈ ਸਾਲਾਂ ਤੋਂ ਪਲ ਰਹੀ ਨਿਰਾਸ਼ਾ ਅਤੇ ਗੁੱਸਾ ਹੀ ਇਸ ਵੱਡੀ ਪ੍ਰਕਿਰਿਆ ਦਾ ਕਾਰਨ ਹੈ। ਸਰਕਾਰ ਦੀਆਂ ਨਾਕਾਮੀਆਂ ਕਰਕੇ ਨੌਜਵਾਨ ਬੇਰੁਜ਼ਗਾਰ ਹਨ। ਉਹਨਾਂ ਨੂੰ ਇੱਕ ਅਜਿਹਾ ਮੰਚ ਮਿਲਿਆ ਜਿੱਥੇ ਉਹ ਆਪਣੀ ਨਿਰਾਸ਼ਾ ਅਤੇ ਗੁੱਸਾ ਬਿਆਨ ਕਰ ਸਕਦੇ ਹਨ। ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਅੰਦੋਲਨ ਲਈ ਇੱਕ ਆਗੂ ਬਹੁਤ ਮਹੱਤਵਪੂਰਨ ਹੁੰਦਾ ਹੈ। ਆਖਿਰ ਅਭਿਜੀਤ ਦੀਪਕੇ ਕੌਣ ਹਨ? ਇਸ ਸਵਾਲ ਦੇ ਜਵਾਬ ਵਿੱਚ ਹੁਣ ਉਹ ਕਹਿੰਦੇ ਨੇ ਕਿ ਮੈਂ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ਤੋਂ ਹਾਂ। ਗ੍ਰੈਜੂਏਸ਼ਨ ਲਈ ਮੈਂ ਪੁਣੇ ਗਿਆ। ਇਸ ਤੋਂ ਬਾਅਦ ਮੈਨੂੰ ਕੁਝ ਸਾਲਾਂ ਲਈ ਆਮ ਆਦਮੀ ਪਾਰਟੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿੱਥੇ ਮੈਂ ਉਹਨਾਂ ਦੀ ਕਮਿਊਨੀਕੇਸ਼ਨ ਟੀਮ ਵਿੱਚ ਸੀ। ਮੈਂ ਉਹਨਾਂ ਦੀ ਸਿਹਤ ਅਤੇ ਸਿੱਖਿਆ ਤੇ ਕੀਤੇ ਕੰਮ ਤੋਂ ਪ੍ਰਭਾਵਿਤ ਸੀ। ਇਹ ਕੁਝ ਨਵਾਂ ਸੀ ਜੋ ਪਹਿਲੀ ਵਾਰੀ ਭਾਰਤੀ ਰਾਜਨੀਤੀ ਵਿੱਚ ਹੋ ਰਿਹਾ ਸੀ। ਜਿਵੇਂ ਅੱਜ ਕਾਂਗਰਸ ਜਨਤਾ ਪਾਰਟੀ ਨਵੀਂ ਹੈ, ਉਸੇ ਤਰ੍ਹਾਂ ਮੈਨੂੰ ਲੱਗਿਆ ਕਿ ਉਹ ਵੀ ਕੋਈ ਨਵਾਂ ਬਦਲਾਵ ਲੈ ਕੇ ਲਿਆਉਣ ਵਾਲੇ ਹਨ। ਮੈਂ ਕੁਝ ਸਮੇਂ ਲਈ ਉਹਨਾਂ ਨਾਲ ਕੰਮ ਕੀਤਾ, ਫਿਰ ਮੈਨੂੰ ਲੱਗਿਆ ਕਿ ਮੈਨੂੰ ਹੋਰ ਪੜ੍ਹਾਈ ਕਰਨ ਦੀ ਲੋੜ ਹੈ ਅਤੇ ਮੈਂ ਘਰ ਦੇ ਮਾਸਟਰਸ ਦੀ ਤਿਆਰੀ ਕਰਨ ਲੱਗ ਪਿਆ। ਮੈਨੂੰ ਬੋਸਟਨ ਯੂਨੀਵਰਸਿਟੀ ਤੋਂ ਬੁਲਾਵਾ ਆਇਆ। ਮੈਂ ਪਿਛਲੇ 2 ਸਾਲਾਂ ਤੋਂ ਇੱਥੇ ਹਾਂ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਕਾਂਗਰਸ ਜਨਤਾ ਪਾਰਟੀ ਦਾ ਐਲਾਨ ਪੱਤਰ ਕਾਫੀ ਧਿਆਨ ਖਿੱਚ ਰਿਹਾ। ਇਸ ਬਾਰੇ ਅਭਿਜੀਤ ਕਹਿੰਦੇ ਨੇ ਕਿ ਮੈਨੂੰ ਲੱਗਦਾ ਕਿ ਇਹ ਐਲਾਨ ਪੱਤਰ ਇਸ ਵੇਲੇ ਭਾਰਤ ਦੇ ਲੋਕਤੰਤਰ ਅਤੇ ਮੌਜੂਦਾ ਰਾਜਨੀਤਿਕ ਹਾਲਾਤ ਬਾਰੇ ਬਹੁਤ ਕੁਝ ਦੱਸਦਾ ਹੈ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਉਹ ਜੱਜ ਜਿਨ੍ਹਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਜਿਨ੍ਹਾਂ ਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ, ਉਹ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਤੋਂ ਲਾਭ ਲੈ ਰਹੇ ਹਨ। ਇਹ ਬਹੁਤ ਖਤਰਨਾਕ ਹੈ ਕਿਉਂਕਿ ਨਿਆਂਪਾਲਿਕਾ ਦਾ ਸੁਤੰਤਰ ਰਹਿਣਾ ਬਹੁਤ ਜ਼ਰੂਰੀ ਹੈ। ਜੇ ਨਿਆਂਪਾਲਿਕਾ ਵੀ ਸਰਕਾਰ ਦੇ ਰਾਹ 'ਤੇ ਚੱਲਣ ਲੱਗੇਗੀ ਤਾਂ ਫਿਰ ਕੀ ਬਚੇਗਾ? ਫਿਰ ਲੋਕਤੰਤਰ ਨੂੰ ਕੌਣ ਬਚਾਵੇਗਾ? ਦੂਜੀ ਗੱਲ ਔਰਤਾਂ ਦੀ ਨੁਮਾਇੰਦਗੀ ਨੂੰ ਲੈ ਕੇ ਹੈ। ਮੈਂ ਬਚਪਨ ਤੋਂ ਸੁਣਦਾ ਆ ਰਿਹਾ ਹਾਂ ਕਿ ਔਰਤਾਂ ਨੂੰ 33% ਰਾਖਵਾਂ ਮਿਲੇਗਾ, ਪਰ ਅੱਜ ਤੱਕ ਇਹ ਨਹੀਂ ਹੋਇਆ। ਜੇ ਔਰਤਾਂ ਨੂੰ ਰਾਖਵਾਂ ਦੇਣਾ ਹੀ ਹੈ ਤਾਂ ਉਹਨਾਂ ਨੂੰ 50% ਰਾਖਵਾਂ ਕਿਉਂ ਨਹੀਂ? ਨੇਪਾਲ ਅਤੇ ਸ੍ਰੀਲੰਕਾ ਵਿੱਚ ਜੈਨਜ਼ੀ ਅੰਦੋਲਨ ਵੇਖੇ ਗਏ ਹਨ। ਨੇਪਾਲ ਵਿੱਚ ਤਾਂ ਅੰਦੋਲਨ ਤੋਂ ਬਾਅਦ ਸਰਕਾਰ ਨੂੰ ਅਸਤੀਫਾ ਤੱਕ ਦੇਣਾ ਪਿਆ। ਸ੍ਰੀਲੰਕਾ ਨੇਪਾਲ ਦੇ ਜੈਨਜ਼ੀ ਦੀ ਤੁਲਨਾ ਭਾਰਤ ਦੇ ਜੈਨਜ਼ੀ ਨਾਲ ਕਰਨ ਬਾਰੇ ਅਭਿਜੀਤ ਕੀ ਸੋਚਦੇ ਹਨ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ ਕਿ ਭਾਰਤ ਦੇ ਜੈਨਜ਼ੀ ਦੀ ਤੁਲਨਾ ਸ੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਦੇ ਜੈਨਜ਼ੀ ਨਾਲ ਕਰਨਾ ਇੱਕ ਵੱਡੀ ਬੇਇੱਜ਼ਤੀ ਹੋਵੇਗੀ ਕਿਉਂਕਿ ਉਹ ਭਾਰਤੀ ਜੈਨਜ਼ੀ ਹਿੰਸਾ ਨਹੀਂ ਭੜਕਾ ਰਹੇ ਹਨ। ਅਭਿਜੀਤ ਕਹਿੰਦੇ ਨੇ ਕਿ ਭਾਰਤੀ ਜੈਨਜ਼ੀ ਵਿਅੰਗ ਦੇ ਜ਼ਰੀਏ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਕਾਕਰੋਚ ਦਾ ਕੋਸਟਿਊਮ ਪਾ ਕੇ ਉਹ ਯਮੁਨਾ ਨੂੰ ਸਾਫ਼ ਕਰ ਰਹੇ ਹਨ, ਕੂੜਾ ਹਟਾ ਰਹੇ ਹਨ। ਉਹ ਇਸ ਦੇ ਜ਼ਰੀਏ ਸਿਸਟਮ ਦੀ ਖਿੱਲੀ ਉਡਾ ਰਹੇ ਹਨ। ਉਹ ਸੜਕਾਂ 'ਤੇ ਜਾ ਕੇ ਹਿੰਸਾ ਨਹੀਂ ਭੜਕਾ ਰਹੇ ਹਨ ਅਤੇ ਜੇ ਕੱਲ੍ਹ ਨੂੰ ਉਹ ਸੜਕਾਂ 'ਤੇ ਜਾਂਦੇ ਵੀ ਹਨ ਤਾਂ ਉਹ ਲੋਕਤੰਤਰ ਅਤੇ ਸ਼ਾਂਤਮਈ ਤਰੀਕੇ ਨਾਲ ਇਹ ਕਰਨਗੇ। ਇਹ ਜੈਨਜ਼ੀ ਆਬਾਦੀ ਸਾਡੇ ਕੇਂਦਰੀ ਮੰਤਰੀ ਮੰਡਲ ਨਾਲੋਂ ਵੱਧ ਪੜ੍ਹੀ ਲਿਖੀ ਹੈ। ਸਾਨੂੰ ਸਵਾਲ ਇਹ ਕਰਨਾ ਚਾਹੀਦਾ ਹੈ ਕਿ ਸਾਡੇ 'ਤੇ ਅਨਪੜ੍ਹ ਲੋਕ ਰਾਜ ਕਿਉਂ ਕਰ ਰਹੇ ਹਨ? ਕਾਂਗਰਸ ਜਨਤਾ ਪਾਰਟੀ ਦਾ ਭਵਿੱਖ ਕੀ ਹੋਵੇਗਾ? ਕੀ ਇਹ ਸਿਰਫ ਇੱਕ ਵਿਅੰਗਾਤਮਕ ਸੋਸ਼ਲ ਮੀਡੀਆ ਅਭਿਆਨ ਬਣ ਕੇ ਰਹਿ ਜਾਵੇਗੀ? ਇਸ ਬਾਰੇ ਅਭਿਜੀਤ ਕਹਿੰਦੇ ਨੇ ਕਿ ਇਹ ਸਿਰਫ ਇੱਕ ਸ਼ੁਰੂਆਤ ਹੈ, ਕੱਲ੍ਹ ਹੋਰ ਨੌਜਵਾਨ ਸੰਗਠਨ ਅੱਗੇ ਆਉਣਗੇ। ਉਹ ਕਹਿੰਦੇ ਹਨ, ਨੌਜਵਾਨ ਮੌਜੂਦਾ ਰਾਜਨੀਤਿਕ ਵਿਵਸਥਾ ਤੋਂ ਤੰਗ ਆ ਚੁੱਕਾ ਹੈ। ਅਗਲੇ ਕੁਝ ਸਾਲਾਂ ਵਿੱਚ ਤੁਸੀਂ ਵੇਖੋਗੇ ਕਿ ਨੌਜਵਾਨ ਬਦਲਾਵ ਦੀ ਮੰਗ ਕਰੇਗਾ ਕਿਉਂਕਿ ਪਿਛਲੇ 10 ਤੋਂ 12 ਸਾਲਾਂ ਵਿੱਚ ਨੌਜਵਾਨ ਨੇ ਹਿੰਦੂ ਮੁਸਲਿਮ ਉਪਦੇਸ਼ ਤੋਂ ਇਲਾਵਾ ਕੁਝ ਵੀ ਨਹੀਂ ਸੁਣਿਆ। ਨੌਜਵਾਨ ਇੱਕ ਰਾਜਨੀਤਿਕ ਵਿਵਸਥਾ ਨੂੰ ਬਦਲਣਾ ਚਾਹੁੰਦਾ ਹੈ ਜਿੱਥੇ ਅਸੀਂ ਤਕਨੀਕੀ ਤੌਰ ਤੇ ਅੱਗੇ ਵਧੇ ਹੋਈਏ, ਜਿੱਥੇ ਰੁਜ਼ਗਾਰ ਮਿਲੇ, ਅੱਗੇ ਵਧਦਿਆਂ ਅਸੀਂ ਦੁਨੀਆਂ ਦੇ ਸਭ ਤੋਂ ਵਧੀਆ ਦੇਸ਼ਾਂ ਨਾਲ ਤੁਲਨਾ ਕਰੀਏ। ਅਸੀਂ ਕਿੰਨਾ ਸਮਾਂ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਤੁਲਨਾ ਕਰਦੇ ਰਹਾਂਗੇ? ਭਾਰਤੀ ਜੈਨਜ਼ੀ ਇਹ ਚਾਹੁੰਦਾ ਹੈ ਕਿ ਉਹ ਆਪਣੇ ਨਾਲ ਕੋਕਰੋਚਾਂ ਵਾਂਗ ਵਿਵਹਾਰ ਨਹੀਂ ਚਾਹੁੰਦਾ ਹੈ। ਅਭਿਜੀਤ ਕੀ ਅਮਰੀਕਾ ਤੋਂ ਵਾਪਸ ਆਉਣਗੇ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਨੇ ਕਿ ਉਹ ਜ਼ਰੂਰ ਭਾਰਤ ਵਾਪਸ ਆਉਣਗੇ। ਉਹਨਾਂ ਨੇ ਕਿਹਾ ਕਿ ਮੈਂ ਪਿਛਲੇ ਹਫ਼ਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਅਤੇ ਮੈਂ ਵਾਪਸ ਆ ਕੇ ਇਸ ਨੂੰ ਅੱਗੇ ਵਧਾਵਾਂਗਾ ਕਿਉਂਕਿ ਲੋਕ ਸਾਡੇ ਨਾਲ ਜੁੜ ਰਹੇ ਹਨ ਅਤੇ ਉਹ ਚੰਗੇ ਲਈ ਬਦਲਾਵ ਚਾਹੁੰਦੇ ਹਨ। ਸਾਡੀ ਸਥਾਪਨਾ ਦੇ 4th ਦਿਨ ਹੀ ਰਜਿਸਟਰਡ ਮੈਂਬਰਾਂ ਦੀ ਗਿਣਤੀ 2 ਲੱਖ ਤੋਂ ਵੱਧ ਹੋ ਚੁੱਕੀ ਹੈ।
ਇੱਕ ਗੱਲ ਇਸਦਾ ਸੰਕੇਤ ਹੈ, ਜੈਨਸੀ ਚਾਹੁੰਦਾ ਹੈ ਕਿ ਉਹ ਆਪਣਾ ਰਾਜਨੀਤਿਕ ਮੋਰਚਾ ਲਾਵੇ। ਸੋ ਇਹ ਸੀ ਕਾਕਰੋਚ ਜਨਤਾ ਪਾਰਟੀ ਦਾ ਕੁਛ ਸੱਚ। ਕਿਸ ਤਰ੍ਹਾਂ ਇਹ ਆਉਂਦੇ ਦਿਨਾਂ ਵਿੱਚ ਵੱਧਦੀ ਆ, ਇਹਦੇ ਬਾਰੇ ਆਪਾਂ ਇਹਦੇ ਉੱਪਰ ਜ਼ਰੂਰ ਅੱਖ ਰੱਖਾਂਗੇ ਅਤੇ ਆਉਂਦੇ ਦਿਨਾਂ ਵਿੱਚ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ।